0: ਅਸ਼ਵਨੀ ਭਾਈ, ਦੇਖੋ ਸਾ, ਆਪਾਂ ਕਾਮ ਕਾਜ ਦੀ ਬਾਤ ਸਗਨੂੰ ਪਹਿਲਾਂ ਖੇਤੀਬਾੜੀ ਨੂੰ ਜ਼ਰੂਰ ਪਸ਼ੂ ਦੰਦ ਰਹੇ, ਸਾਥ ਸਾਥ ਆਪਾਂ ਬਾਤ ਕਰ ਲਈ ਯੋਜਨਾ ਦੀ। ਅਬ ਦੇਖੋ, ਕਦੀ ਕਦੀ ਆਪਾਂ ਨੇ ਧਿਆਨ ਰੱਖਣਾ ਪੜੇ ਹੈ, ਐਡੀ ਐਡੀ ਚੀਜ਼ਾਂ ਨੂੰ ਕਿਸਾਨ ਭਾਈ ਨੇ ਨੁਕਸਾਨ ਹੋ ਜਾਵੇ ਕਿ ਆਪਾਂ ਮੰਡੀ ਮੇ ਜਾਵਾਂ ਬੀਜ ਖਾਦ ਲੈਣੇ, ਜਾਂ ਫਿਰ ਦੂਸਰੇ ਕਾਮ ਕਾਜ ਨੂੰ ਸੈਰ ਸਪਾਟੇ ਜਾਵਾਂ। ਤੋ ਕਿਸਾਨ ਭਾਈ ਨੇ ਇੱਕ ਤੋਂ ਪੜ੍ਹਿਓ ਲਿਖਿਓ ਹੋਣੋ, ਸਾਵਚੇਤ ਹੋਣੋ ਘਣੋ ਜ਼ਰੂਰੀ ਹੈ, ਕਿਉਂਕਿ ਪੜ੍ਹਿਓ ਲਿਖਿਓ ਵੇਲਾ, ਸਾਵਚੇਤ ਵੇਲਾ, ਤੋ ਆਪਾਂ ਨੇ ਇੱਕ ਸਹੀ ਰਸਤੋ ਮਿਲੇਲਾ ਔਰ ਸਹੀ ਚੀਜ਼ ਬਾਜ਼ਾਰ ਮੇ ਉਪਲਬਧ ਲੈ ਸਕਾਂ।
1: ਬਿਲਕੁਲ ਦੀਵਾਨ ਭਾਈ, ਕਿਸਾਨ ਭਾਈ ਅਗਰ ਪੜ੍ਹਿਓ ਲਿਖਿਓ ਹੈ, ਔਰ ਮੰਨ ਲਓ ਕੋਈ ਕਾਰਨ ਸੋ ਪੜ੍ਹਿਓ ਲਿਖਿਓ ਨਹੀਂ ਵੀ ਹੈ, ਤੋ ਕੋਈ ਵੀ ਅਗਰ ਚੀਜ਼ ਬਾਜ਼ਾਰ ਸੋ ਖਰੀਦੇ, ਤੋ ਪੱਕੋ ਬਿਲ ਕਿਸਾਨ ਭਾਈਆਂ ਨੇ, ਗ੍ਰਾਮੀਣ ਭਾਈਆਂ ਨੇ, ਔਰ ਜਿਕਾ ਵੀ ਆਪਾਂ ਨੇ ਸ਼ਰੋਤਾ ਹੈ, ਬਈ ਚੀਜ਼ ਨੂੰ ਧਿਆਨ ਰੱਖੇ, ਔਰ ਦੂਸਰਾ ਨੇ ਵੀ ਬਤਾਵੇ ਕਿ ਪੱਕੋ ਬਿਲ ਹਮੇਸ਼ਾ ਲੈਣਾ ਹੈ। ਅਗਰ ਆਪਾਂ ਕੋਈ ਦੁਕਾਨ ਸੋ ਕੋਈ ਸਮਾਨ ਖਰੀਦਿਓ ਹੈ, ਤੋ ਵੀਰੋ ਪੱਕੋ ਬਿਲ ਹੀ ਇੱਕ ਕਾਨੂੰਨੀ ਪ੍ਰਮਾਣ ਹੈ ਕਿ ਆਪਾਂ ਇਹ ਚੀਜ਼ ਦਾ ਮਾਲਿਕ ਆ। ਸਭ ਤੋਂ ਪਹਿਲੀ ਬਾਤ ਤੋਂ ਦੇਖੋ ਆ। ਦੂਸਰੀ ਬਾਤ ਆ ਕਿ ਵੀ ਸਮਾਨ ਪਰ ਜਿੱਕੀ ਵੀ ਕੰਪਨੀ ਦੇ ਦੁਆਰਾ ਗਾਰੰਟੀ ਜਾਂ ਵਾਰੰਟੀ ਦੀ ਜਾ ਰਹੀ ਹੈ, ਜੇ ਆਪਾਂ ਇਲੈਕਟ੍ਰੋਨਿਕ ਸਮਾਨ ਹੈ, ਟੀ ਵੀ ਹੈ, ਇਸ ਤਰੀਕੇ ਦੀ ਚੀਜ਼ਾਂ ਹੈ ਜੋ ਕਿ ਬਹੁਤ ਜਲਦੀ ਖਰਾਬ ਹੋ ਸਕੇ, ਬੇਬੀ ਅਗਰ ਆਪਾਂ ਖਰੀਦਾ, ਤੋ ਗਾਰੰਟੀ ਵਾਰੰਟੀ ਵੀ ਖਾਲੀ ਔਰ ਖਾਲੀ ਪੱਕੇ ਬਿੱਲ ਪਰ ਹੀ ਆਪਾਂ ਦੇ ਸਕਦੇ,
0: ਉਪਲਬਧ ਹੋਇਆ ਕਰ।
1: ਸਾਗੇ ਸਾਗੇ ਪੱਕੋ ਬਿੱਲ ਅਗਰ ਆਪਾਂ ਲੈ ਸਾਂ, ਤੋ ਟੈਕਸ ਦੀ ਚੋਰੀ ਰੁਕ ਜਾਸੀ, ਤੋ ਸਰਕਾਰ ਦਾ ਹੱਥ ਵੀ ਆਪਾਂ ਮਜ਼ਬੂਤ ਕਰ ਸਾ ਅਗਰ ਆਪਾਂ ਕੋਈ ਵੀ ਖਰੀਦ ਪਰ ਪੱਕੋ ਬਿੱਲ ਲੈਵਾ ਤੋ। ਔਰ ਅਗਰ ਮੰਨ ਲਓ ਦੀਵਾਨ ਭਾਈ, ਆਪਾਂ ਸੋਨੋ ਚਾਂਦੀ ਔਰ ਇਸੀ ਚੀਜ਼ਾਂ ਖਰੀਦ ਰਹੇ ਹਾਂ ਜੇ ਕਿ ਬਹੁਤ ਬਹੁਮੁੱਲੇ ਹੋਵੇ, ਔਰ ਆਪਾਂ ਜੀਵਨ ਮੈਂ ਦੋ ਚਾਰ ਵਾਰ ਖਰੀਦ ਸਕਾਂ, ਤੋ ਬੀਆਂ ਦੀ ਸ਼ੁੱਧਤਾ ਦੀ ਗਾਰੰਟੀ ਸਿਰਫ ਔਰ ਸਿਰਫ ਪੱਕੇ ਬਿੱਲ ਸੋ ਹੀ ਸੰਭਵ ਹੋ ਸਕੇ। ਸਾਗੇ ਸਾਗੇ ਦੀਵਾਨ ਭਾਈ, ਥਾਨੇ ਇੱਕ ਬਾਤ ਮੈਂ ਔਰ ਬਤਾਊਂ ਕਿ ਸਰਕਾਰ ਦੀ ਇੱਕ ਯੋਜਨਾ ਹੈ, ਮੇਰਾ ਬਿੱਲ ਮੇਰਾ ਅਧਿਕਾਰ, ਤੋ ਵੀਰ ਮਾਇਨੇ ਵੀ ਆਈ ਬਾਤ ਕਹੀੜੀ ਹੈ ਕਿ ਪੱਕੋ ਬਿੱਲ ਲੈਣਾ ਜ਼ਰੂਰੀ ਹੈ, ਔਰ ਜਿਕਾ ਲੋਕ ਪੱਕੋ ਬਿੱਲ ਦੇਵੇ ਵੀ ਲੋਕਾਂ ਨੇ ਈ ਯੋਜਨਾ ਦੇ ਤਹਿਤ ਕਈ ਆਕਰਸ਼ਕ ਇਨਾਮ ਵੀ ਸਰਕਾਰ ਦੁਆਰਾ ਦਿਆ ਜਾਵੇ ਹੈ। ਤੋ ਕੁੱਲ ਮਿਲਾਰ ਬਾਤ ਦੇਖੋ ਆਈ ਹੈ ਕਿ ਕਿਸਾਨ ਬਾਈ ਹੈ, ਚਾਹੇ ਆਪਣਾ ਗ੍ਰਾਮੀਣ ਜਿੱਥਾ ਵੀ ਸਰੋਤਾ ਆਪਣਾ ਬਾਤ ਨੇ ਸੁਣ ਰਿਹਾ ਹੈ, ਔਰ ਜਿੱਥੇ ਵੀ ਗਾਂਵ ਡਾਣੀ ਤੱਕ ਆਪਣੀ ਬਾਤ ਜਾ ਰਹੀ ਹੈ, ਆ ਜ਼ਰੂਰੀ ਹੈ ਕਿ ਛੋਟੇ ਹੂੰ ਸੂਈ ਸੁਲੇਰ ਔਰ ਵੱਡੇ ਸੋ ਵੱਡੇ ਟਰੈਕਟਰ ਵੀ ਅਗਰ ਆਪਾਂ ਖਰੀਦਾਂ, ਤੋ ਆਪਾਂ ਨੇ ਪੱਕੋ ਬਿੱਲ ਅਨਿਵਾਰਿਆ ਰੂਪ ਸੋ ਲੈਣਾ ਹੈ, ਇਸ ਆਪਾਂ ਖੁਦ ਨੇ ਵੀ ਲਾਭ ਪਹੁੰਚਾ ਸਾਂ ਔਰ ਦੇਸ਼ ਦੀ ਅਰਥ ਵਿਵਸਥਾ ਮੈਂ ਵੀ ਆਪਾਂ ਸਹਿਯੋਗ ਦੇ ਸਾਂ।
0: ਬਿਲਕੁਲ, ਦੇਖੋ ਅਸ਼ਵਨੀ ਭਾਈ, ਬਾਤ ਹੋ ਗਈ ਪੱਕੇ ਬਿੱਲ ਦੀ, ਕਿਸਾਨ ਭਾਈ ਧਿਆਨ ਰੱਖਣਾ ਹੈ, ਆਪਾਂ ਸੈਰ ਸਪਾਟੇ ਜਾਵਾਂ, ਤੋ ਪੱਕੋ ਬਿੱਲ ਆਪਾਂ ਨੇ ਜ਼ਰੂਰ ਲੈਣਾ। ਅਬ ਉਹ ਕਿਸਾਨ ਭਾਈ ਜਾ ਤੱਕ ਸੁਣਾ ਉਹ ਹਰਜਸ।